0: ਬੈਂਕਿੰਗ ਖੇਮਤ ਬਿਲੀ ਕਿਉਂਕਿ ਏਟੀਐਮ ਮੋਬਾਈਲ ਦੇ ਇੰਟਰਨੈਟ ਬੈਂਕਿੰਗ ਗੋਪ੍ਯ ਵਿਵਰਣ ਆ ਰਹੀ ਖਾਈ ਬਿਲੇ ਤੁਈ ਮਾਧਿਅਮ ਕਿਆਰੇ ਨਿਓ ਦੇ ਪ੍ਰੇ ਛਲੀ ਜਾਣਕਾਰੀ ਰੀ ਵਿਸ਼ਿਆ ਨਿਓ ਕੋਲ ਪਰ ਦਿਮੋ ਚਮਈ ਨਿਓ ਠਗਦਿਲ ਖਾਮੋ ਬੈਂਗਰ ਵੇ ਕਰਮਚਾਰੀ ਬੀਰਾ ਨਿਓ ਦੇ ਪ੍ਰੇ ਵਿਵਰਣ ਰੀ ਵਿਸ਼ਿਆ ਬੈਂਕ ਦੇ ਨੀਲ ਪਰ ਦਿਮੋ ਨਿਓ ਤਾਨੀ ਸਤਰਕ ਤਾਨਾ ਠਜਰ ਕਿਆ ਬਚੇਨਾ ਸਿਧਾਰਥ ਬੈਂਗਰ ਕਿਆਲੇ ਜਨ ਹਿਤਰੀ ਜਾਰੀ ਸੰਦੇਸ਼
1: ਸਿਧਾਰਥ ਬੈਂਕ ਸੰਬੰਧ ਸਦਈ ਭਰੀ ਲਾਈ
2: ਸਾਧਰ ਨਿਮੰਤ੍ਰਣਾ ਇਸ ਵਾਲਿੰਗ ਉਦਯੋਗ ਵਾਣਿਜ ਸੰਘ ਉਨੀਸੋ ਸਾਧਾਰਣ ਸਭਾ ਏਵਮ ਨਵੋ ਅਧਿਵੇਸ਼ਨ ਤਥਾ ਨਿਰਵਾਚਨ ਨਿਮ੍ਨ ਕਾਰ੍ਯਕ੍ਰਮ ਬਮੋਜ਼ਿਮ ਹੁਣੇ ਭਾਈਕੋਲੇ ਸੰਪੂਰਣ ਸਾਧਾਰਣ ਸਦਸ੍ਯ ਜੀਵਹਰੂ ਲਗਾਇਤ ਸੰਬੰਧ ਸਬੈਮਾ ਸੂਚਨਾ ਏਵਮ ਨਿਮੰਤ੍ਰਣਾ ਪਠਾਈ ਸਕਿਏਕੋ ਛ ਕਥਮ ਕਦਾਚਿਤ ਸੂਚਨਾ ਏਵਮ ਨਿਮੰਤ੍ਰਣਾ ਪ੍ਰਾਪ੍ਤ ਨਗਰੇਕੋ ਭਾਈਮਾ ਏਸੈ ਸੂਚਨਾਲਾਈ ਨਿਮੰਤ੍ਰਣਾ ਮਾਨੀ ਨਿਮ੍ਨ ਮਿਤੀ ਸਮਯ ਰ ਸਥਾਨਮਾ ਯਹਰਕੋ ਗਰਿਮਾਮਯ ਉਪਸ્થિતિਕੋ ਲਾਗਿ ਸਾਧਾਰ ਨਿਮੰਤ੍ਰਣਾ ਗਰਦਸੌ ਮਿਤਿ ਇਹੀ ਅਸਾਰ 12 ਗਤੇ ਸ਼ੁਕਰਵਾਰ ਸਮੇਂ ਦਿਨਕੋ ਠੀਕ 12:30 ਵਜੇ ਠੀਕ ਸਮੇਂਮਾ ਕਾਰਜਕ੍ਰਮ ਸ਼ੁਰੂ ਹੋਣੇ ਛ ਸਥਾਨ ਵਾਲਿੰਗ ਉਦਯੋਗ ਵਾਣਿਜ ਸੰਘ ਬਹੁਉਦੇਸ਼ੀ ਸਮੁਦਾਇਕ ਸਭਾ ਹਲ ਸਿਟੀ ਹਲ ਕਾਰਜਕ੍ਰਮਹਰੂ ਸਮੁਦਘਾਟਨ ਸਮਾਰੋਹ 12:45 ਵਜੇ ਦੇਖਿ ਦਿਵਾ ਖਾਜਾਕੋ ਸਮੇਂ 20 ਮਿਨਟ ਮਾਤ੍ਰ ਬੰਦ ਸਤ੍ਰਕੋ ਕਾਰਜਕ੍ਰਮਹਰੂ ਬੰਦ ਸਤ੍ਰ ਸਕਿਏਪਛਿ ਨਿਰਵਾਚਨ ਸੰਬੰਧੀ ਕਾਰਜਕ੍ਰਮ ਪ੍ਰਾਰੰਭ ਹੋਣੇ ਛ ਵਾਲਿੰਗ ਉਦਯੋਗ ਵਾਣਿਜ ਸੰਘ ਵਾਲਿੰਗ ਸੰਘ